0: ਰਾਚੋ ਮੋਤੀ ਕਿਵੇਂ ਪਾਵੇਂਗਾ, ਪਾਪ ਦੇ ਸਮੁੰਦਰਾਂ ਚੋਂ ਮੋਤੀ ਕਿਵੇਂ ਪਾਵੇਂਗਾ। ਅੱਜ ਕਰ ਲੈ ਸੋਚ ਵਿਚਾਰ ਦਮ ਆਵੇ ਨਾ ਆਵੇ, ਅੱਜ ਕਰ ਲੈ ਸੋਚ ਵਿਚਾਰ ਦਮ ਆਵੇ ਨਾ ਆਵੇ। ਇਸ ਦੁਨੀਆ ਦੇ ਦਿਨ ਚਾਰ, ਇਸ ਦੁਨੀਆ ਦੇ ਦਿਨ ਚਾਰ ਦਮ ਆਵੇ ਨਾ ਆਵੇ। ਕੀ ਦਮ ਦਾ ਭਰੋਸਾ ਯਾਰ ਦਮ ਆਵੇ ਨਾ ਆਵੇ। ਓਮ ਸ਼ਾਂਤੀ।
1: ਓਮ ਸ਼ਾਂਤੀ। ਕਿਰਨ ਜੀ, ਬਹੁਤ ਹੀ ਪਿਆਰਾ ਸਾ ਗੀਤ ਆਪਣੇ ਸੁਣਾਇਆ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਚਲੀਏ ਮਿੱਤਰੋ, ਆਜ ਕੇ ਇਸ ਐਪੀਸੋਡ ਮੈਂ ਜਹਾਂ ਪਰ ਹਮਨੇ ਕਿਰਨ ਜੀ ਕੋ ਸੁਣਾ, ਅੰਬਾਲਾ ਸੇ ਆਪ ਪਧਾਰੇ ਥੇ ਔਰ ਬ੍ਰਹਮ ਕੁਮਾਰੀ ਸੰਸਥਾਨ ਸੇ ਜੁੜ ਕਰ ਆਪ ਜੋ ਹੈ ਆਪਣੇ ਜੀਵਨ ਕੋ ਬਿਹਤਰ ਬਣਾਤੇ ਜਾ ਰਹੇ ਹੈ ਔਰ ਦੂਸਰੋ ਕੇ ਲੀਏ ਪ੍ਰੇਰਣਾ ਸੂਤਰ ਬਨ ਜਾਤਾ ਹੈ। ਇਨ੍ਹੀਂ ਸ਼ੁਭ ਆਸ਼ਾਓ ਕੇ ਸਾਥ ਚਲੀਏ ਮਿੱਤਰੋ, ਫਿਰ ਮਿਲਤੇ ਹੈ ਅਗਲੇ ਐਪੀਸੋਡ ਮੈਂ ਕੁਛ ਨਈ ਬਾਤੇ ਲੇਕਰ। ਤਬ ਤੱਕ ਆਪ ਬਨੇ ਰਹੀ ਹਮਾਰੇ ਸਾਥ। ਸਲਾਮ ਨਮਸਤੇ, ਖਮਾ ਗਣੀਸਾ, ਜੈ ਹਿੰਦ ਜੈ ਭਾਰਤ, ਓਮ ਸ਼ਾਂਤੀ। ਸੁਣਦੇ ਰਹੋ, ਮੁਸਕਰਾਤੇ ਰਹੋ।